ਬੋਲੀ ਨਾਲ ਮੁਹੱਬਤ ਹੈ, ਪਿਆਰ ਹੈ। ਅਸ਼ੋਕ ਦਾ ਪੰਜਾਬੀ ਹੈ। You may say, well, he's speaking in English, but I'm only speaking in English to speak to you, so that you can learn your mother tongue, fall back in love.

0: something. I don't wanna lose you.
1: I don't wanna lose you.
0: I don't wanna lose you.
1: I don't wanna lose you.
0: I don't wanna lose you.
1: I don't wanna lose you.
0: Cause you mean too much. Said you mean too much. Ay.
2: ਇਹ ਪੰਜਾਬੀ ਬੋਲੀ ਜਿਹੜੀ ਹੈ ਬੜੀ ਕਮਾਲ ਹੈ। ਮੈਂ ਇਹਨਾਂ ਬੱਚਿਆਂ ਨੂੰ ਕਹਿੰਦਾ ਹੁੰਦਾ ਹਾਂ ਕਿ ਬੱਚਿਓ ਤੁਹਾਨੂੰ ਸਾਰਾ ਕੁਛ ਮਿਲ ਸਕਦਾ ਇਸ ਦੇਸ਼ ਵਿੱਚ, ਪਰ ਪੰਜਾਬੀ ਮਾਂ ਬੋਲੀ ਦੀ ਗੋਦ ਵਿੱਚ, ਉਹਦੀ ਗੋਦੀ ਵਿੱਚ ਭਾਈ ਵੀਰ ਸਿੰਘ ਬੈਠੇ, ਉਹਦੀ ਗੋਦੀ ਦੇ ਵਿੱਚ ਇੰਨੇ ਇੰਨੇ ਵਿਦਵਾਨ ਬੈਠੇ ਆ। ਉਹ ਜਦੋਂ ਭਾਈ ਵੀਰ ਸਿੰਘ ਨੂੰ ਪੜ੍ਹੇ, ਉਹ ਸੀਨੇ ਖਿੱਚ ਜਾਣਾ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪੈ ਬਹਿੰਦੇ, ਇੱਕੋ ਲਗਨ ਲਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ। ਬਸ ਲੋ ਬੁਰੇ ਮੁਕਾਮ ਨਾ ਪੂਰੀ ਸੋ ਚਾਲ ਪੈ ਇੰਗਲਿਸ਼ ਵਿੱਚ ਮਿਲ ਜੂਗਾ।